0: ਆਗਿਆ ਨੰਬਰ ਲੈ ਆ
1: ਇਹਨੇ ਮਾਰਾ
0: ਵੀ ਆ ਗਈ ਗੱਡੀ ਕੋ
1: ਇਹਨੇ ਬਾਬਾ ਮਾ ਬੁਆ ਗਈ
0: ਆਦਾ
1: ਬੁਆ ਗਈ
0: ਨਹੀਂ
1: ਮੈਂ ਕਿਤਨੀ ਮੈਂ ਜਿੰਨਾ ਮੈਂ ਜਿੰਦਾ ਬੱਲੇ ਕੋ ਬੁਆ ਗਈ ਆਦਾ
0: ਲਾਬੀ
1: ਲਾਬੀ ਮੈਂ ਚੰਨੀ ਕਿਤ ਪੋਕ
0: ਨਹੀਂ
1: ਮੈਂ ਜਿੱਤੀ ਸਨੇ ਤੋਨੋ ਮੈਂ ਜਿੱਤੀ ਸਨੇ ਮੈਂ ਜਿੱਤੀ ਆਂਟੀ ਨੇ ਸਾਇ ਗੋਲੇ ਜੋਨੀ ਜਾਂ ਫਨ ਮਾ ਤੋਂ ਬੋਈ ਤੇ ਜਿਵੇਂ ਬਿਤਿਮ ਦਾਰੇ ਮੋਟੀ ਦੀ ਮੋਟੀ ਦਾਕੀ ਵਾਟ ਨੇ ਜਿਵੇਂ ਜੇ ਜੇ ਸੋ